ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿਚ ਤੁਸੀਂ ਵਾਰਤਾ ਸੁਣੋਗੇ ਸਿਮਰਨਜੀਤ ਕੌਰ ਤੋਂ। ਵਾਰਤਾ ਦਾ ਵਿਸ਼ਾ ਹੋਵੇਗਾ ਨੌਜਵਾਨ ਅਤੇ ਹੁਨਰ ਵਿਕਾਸ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਸ਼ਬਦ ਗੁਰਬਾਣੀ। ਸਰੋਤਿਓ, ਯਾਤਰਾ ਕਰਨਾ ਮਨੁੱਖੀ ਜੀਵਨ ਦਾ ਇਕ ਅਹਿਮ ਅਤੇ ਰੋਮਾਂਚਕ ਹਿੱਸਾ ਏ। ਚਾਹੇ ਕੋਈ ਧਾਰਮਿਕ ਯਾਤਰਾ ਹੋਵੇ, ਕਿਸੇ ਇਤਿਹਾਸਿਕ ਸਥਾਨ ਦੀ ਸੈਰ ਹੋਵੇ ਜਾਂ ਕੋਈ ਵਪਾਰਕ ਦੌਰਾ, ਸਫ਼ਰ ਸਾਨੂੰ ਨਵੇਂ ਤਜਰਬੇ, ਸਭਿਆਚਾਰ ਅਤੇ ਨਵੇਂ ਲੋਕਾਂ ਨਾਲ ਮਿਲਣ ਦਾ ਮੌਕਾ ਦਿੰਦਾ ਏ। ਯਾਤਰਾ ਸਾਡੀ ਰੋਜ਼ਾਨਾ ਦੀ ਅੱਕ ਚੁੱਕੀ ਜ਼ਿੰਦਗੀ ਤੋਂ ਰਾਹਤ ਦਿੰਦੀ ਏ ਅਤੇ ਮਨ ਨੂੰ ਤਾਜ਼ਗੀ ਬਖਸ਼ਦੀ ਏ। ਪਰ ਇਕ ਖੁਸ਼ਗਵਾਰ ਯਾਤਰਾ ਉਦੋਂ ਹੀ ਸੰਭਵ ਏ ਜੇਕਰ ਅਸੀਂ ਸਫ਼ਰ ਦੌਰਾਨ ਪੂਰੀ ਸਾਵਧਾਨੀ ਵਰਤੀਏ। ਜ਼ਰਾ ਜਿੰਨੀ ਲਾਪਰਵਾਹੀ ਪੂਰੀ ਯਾਤਰਾ ਦਾ ਮਜ਼ਾਕ ਕਿਰਕਿਰਾ ਕਰ ਸਕਦੀ ਏ। ਕਿਸੇ ਵੀ ਸਫ਼ਰ ਤੇ ਨਿਕਲਣ ਤੋਂ ਪਹਿਲਾਂ ਸਹੀ ਯੋਜਨਾਬੰਦੀ ਬਹੁਤ ਜ਼ਰੂਰੀ ਏ। ਤੁਸੀਂ ਜਿਸ ਜਗ੍ਹਾ ਤੇ ਜਾ ਰਹੇ ਹੋ ਉਥੋਂ ਦੇ ਮੌਸਮ, ਰਸਤਿਆਂ ਅਤੇ ਸਭਿਆਚਾਰ ਬਾਰੇ ਪਹਿਲਾਂ ਹੀ ਜਾਣਕਾਰੀ ਇਕੱਠੀ ਕਰ ਲਵੋ। ਖਾਸ ਕਰ ਪਹਾੜੀ ਇਲਾਕਿਆਂ ਵਿਚ ਜਾਣ ਤੋਂ ਪਹਿਲਾਂ ਮੌਸਮ ਦੀ ਭਵਿੱਖਬਾਣੀ ਜ਼ਰੂਰ ਦੇਖੋ। ਆਪਣੇ ਪਛਾਣ ਪੱਤਰ ਅਤੇ ਟਿਕਟਾਂ ਨੂੰ ਸੁਰੱਖਿਅਤ ਥਾਂ ਤੇ ਰੱਖੋ। ਇਹਨਾਂ ਦੀ ਇੱਕ ਫੋਟੋ ਕਾਪੀ ਜਾਂ ਡਿਜੀਟਲ ਕਾਪੀ ਆਪਣੇ ਫੋਨ ਵਿਚ ਵੀ ਸੇਵ ਕਰੋ। ਸਫ਼ਰ ਵਿਚ ਹਮੇਸ਼ਾ ਹਲਕਾ ਸਮਾਨ ਲੈ ਕੇ ਜਾਓ ਤਾਂ ਜੋ ਚੁੱਕਣ ਵਿਚ ਪਰੇਸ਼ਾਨੀ ਨਾ ਹੋਵੇ। ਮੌਸਮ ਦੇ ਹਿਸਾਬ ਨਾਲ ਹੀ ਕੱਪੜਿਆਂ ਦੀ ਚੋਣ ਕਰੋ। ਜਦੋਂ ਤੁਸੀਂ ਬੱਸ, ਰੇਲ ਗੱਡੀ, ਹਵਾਈ ਜਹਾਜ਼ ਜਾਂ ਆਪਣੀ ਗੱਡੀ ਰਾਹੀਂ ਸਫ਼ਰ ਕਰ ਰਹੇ ਹੋਵੋ ਤਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ, ਜਿਵੇਂ ਸਫ਼ਰ ਦੌਰਾਨ ਉਲਟੀ, ਸਿਰ ਦਰਦ, ਪੇਟ ਖਰਾਬ ਹੋਣਾ ਜਾਂ ਬੁਖਾਰ ਵਰਗੀਆਂ ਆਮ ਬਿਮਾਰੀਆਂ ਦੀਆਂ ਦਵਾਈਆਂ ਹਮੇਸ਼ਾ ਆਪਣੇ ਕੋਲ ਰੱਖੋ। ਬਾਹਰ ਦੇ ਖੁੱਲੇ ਜਾਂ ਕੱਟੇ ਹੋਏ ਫਲ ਅਤੇ ਬਾਸੀ ਖਾਣੇ ਤੋਂ ਪਰਹੇਜ਼ ਕਰੋ। ਸਫ਼ਰ ਵਿਚ ਹਮੇਸ਼ਾ ਸਾਫ਼ ਅਤੇ ਬੋਤਲਬੰਦ ਪਾਣੀ ਦਾ ਹੀ ਇਸਤੇਮਾਲ ਕਰੋ ਤਾਂ ਜੋ ਇਨਫੈਕਸ਼ਨ ਤੋਂ ਬਚਿਆ ਜਾ ਸਕੇ। ਸਫ਼ਰ ਦੌਰਾਨ ਕਿਸੇ ਵੀ ਅਣਜਾਣ ਵਿਅਕਤੀ ਤੇ ਅੰਨਾ ਭਰੋਸਾ ਨਾ ਕਰੋ। ਕਿਸੇ ਦੇ ਹੱਥੋਂ ਕੁਝ ਵੀ ਖਾਣ ਪੀਣ ਵਾਲੀ ਚੀਜ਼ ਲੈਣ ਤੋਂ ਬਚੋ, ਕਿਉਂਕਿ ਨਸ਼ਾਖੋਰੀ ਜਾਂ ਲੁੱਟ ਖੋਹ ਦੀਆਂ ਘਟਨਾਵਾਂ ਅਕਸਰ ਅਜਿਹੀ ਲਾਪਰਵਾਹੀ ਕਾਰਨ ਹੁੰਦੀਆਂ ਨੇ।

0: ਜ਼ਿਆਦਾ ਕੈਸ਼ ਅਤੇ ਮਹਿੰਗੇ ਗਹਿਣੇ ਸਫ਼ਰ ਵਿੱਚ ਨਾਲ ਲੈ ਕੇ ਜਾਣ ਤੋਂ ਬਚੋ। ਅੱਜ ਕੱਲ ਡਿਜੀਟਲ ਪੇਮੈਂਟ ਦਾ ਜ਼ਮਾਨਾ ਹੈ, ਇਸ ਲਈ ਡਿਜੀਟਲ ਪੇਮੈਂਟ ਜਾਂ ਕਾਰਡ ਦੀ ਵਰਤੋਂ ਕਰੋ। ਆਪਣੇ ਪਰਸ ਅਤੇ ਮੋਬਾਈਲ ਦਾ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਖਾਸ ਧਿਆਨ ਰੱਖੋ। ਜੇਕਰ ਤੁਸੀਂ ਆਪਣੀ ਗੱਡੀ ਰਾਹੀਂ ਯਾਤਰਾ ਕਰ ਰਹੇ ਹੋ ਤਾਂ ਗੱਡੀ ਦੀ ਸਰਵਿਸ ਪਹਿਲਾਂ ਹੀ ਕਰਵਾ ਲਓ। ਸਫ਼ਰ ਦੌਰਾਨ ਸੀਟ ਬੈਲਟ ਜਾਂ ਹੈਲਮੇਟ ਦੀ ਵਰਤੋਂ ਲਾਜ਼ਮੀ ਕਰੋ ਅਤੇ ਤੇਜ਼ ਰਫ਼ਤਾਰ ਤੋਂ ਬਚੋ। ਤੁਸੀਂ ਜਿਸ ਵੀ ਸ਼ਹਿਰ ਜਾਂ ਦੇਸ਼ ਵਿੱਚ ਜਾ ਰਹੇ ਹੋ ਉੱਥੋਂ ਦੇ ਕਾਨੂੰਨ, ਟ੍ਰੈਫਿਕ ਨਿਯਮਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਸਤਿਕਾਰ ਕਰੋ। ਇਤਿਹਾਸਕ ਜਾਂ ਧਾਰਮਿਕ ਅਸਥਾਨਾਂ ਤੇ ਲਿਖੀਆਂ ਹਿਦਾਇਤਾਂ ਦੀ ਪਾਲਣਾ ਕਰੋ ਅਤੇ ਉੱਤੇ ਗੰਦਗੀ ਨਾ ਫੈਲਾਓ। ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਯਾਤਰਾ ਸਾਡੀ ਸੋਚ ਦਾ ਦਾਇਰਾ ਵਿਸ਼ਾਲ ਕਰਦੀ ਏ ਅਤੇ ਸਾਨੂੰ ਖੁਸ਼ੀ ਦਿੰਦੀ ਏ, ਪਰ ਇਸ ਖੁਸ਼ੀ ਨੂੰ ਬਰਕਰਾਰ ਰੱਖਣ ਲਈ ਸਾਵਧਾਨੀ ਸਭ ਤੋਂ ਵੱਡਾ ਹਥਿਆਰ ਏ। ਕਹਾਵਤ ਏ ਕਿ ਦੁਰਘਟਨਾ ਤੋਂ ਦੇਰ ਭਲੀ ਅਤੇ ਪਰਹੇਜ਼ ਇਲਾਜ ਨਾਲੋਂ ਚੰਗਾ ਏ। ਜੇਕਰ ਅਸੀਂ ਸਫ਼ਰ ਦੌਰਾਨ ਜ਼ਿੰਮੇਵਾਰ ਅਤੇ ਸੁਚੇਤ ਨਾਗਰਿਕ ਬਣ ਕੇ ਸਾਰੀਆਂ ਸਾਵਧਾਨੀਆਂ ਵਰਤਾਂਗੇ ਤਾਂ ਸਾਡੀ ਯਾਤਰਾ ਹਮੇਸ਼ਾ ਲਈ ਯਾਦਗਾਰੀ, ਸੁਰੱਖਿਅਤ ਅਤੇ ਆਨੰਦਦਾਇਕ ਬਣ ਜਾਵੇਗੀ। ਯਾਤਰਾ ਕਰਦੇ ਹੋਏ ਸਾਵਧਾਨੀਆਂ ਬਾਰੇ ਗੱਲ ਕਰਨ ਤੋਂ ਬਾਅਦ ਆਓ ਹੁਣ ਸੁਣਦੇ ਹਾਂ ਸਿਮਰਨਜੀਤ ਕੌਰ ਤੋਂ ਵਾਰਤਾ, ਜਿਸ ਦਾ ਵਿਸ਼ਾ ਹੈ ਨੌਜਵਾਨ ਅਤੇ ਹੁਨਰ ਵਿਕਾਸ।
1: ਕਿਸੇ ਵੀ ਦੇਸ਼ ਦੀ ਅਸਲ ਤਾਕਤ ਉਸਦੀ ਫੌਜ, ਉਸਦੀ ਦੌਲਤ ਜਾਂ ਉਸਦੀਆਂ ਇਮਾਰਤਾਂ ਨਹੀਂ ਹੁੰਦੀਆਂ। ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਉਸਦੇ ਨੌਜਵਾਨ ਹੁੰਦੇ ਹਨ, ਜਿਨ੍ਹਾਂ ਦੇਸ਼ਾਂ ਦੇ ਨੌਜਵਾਨ ਪੜ੍ਹੇ ਲਿਖੇ, ਹੁਨਰਮੰਦ ਅਤੇ ਮਿਹਨਤੀ ਹੁੰਦੇ ਹਨ, ਉਹ ਦੇਸ਼ ਹਰ ਖੇਤਰ ਵਿੱਚ ਤਰੱਕੀ ਕਰਦੇ ਹਨ। ਭਾਰਤ ਦੁਨੀਆ ਦੇ ਸਭ ਤੋਂ ਵੱਧ ਨੌਜਵਾਨਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਹ ਸਾਡੇ ਲਈ ਮਾਣ ਦੀ ਗੱਲ ਵੀ ਹੈ ਅਤੇ ਜ਼ਿੰਮੇਵਾਰੀ ਵੀ। ਜੇਕਰ ਸਾਡੇ ਨੌਜਵਾਨਾਂ ਨੂੰ ਸਹੀ ਸਿੱਖਿਆ, ਸਹੀ ਦਿਸ਼ਾ ਅਤੇ ਸਹੀ ਹੁਨਰ ਮਿਲਣ ਤਾਂ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਅੱਜ ਦਾ ਸਮਾਂ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਹੈ। ਇੱਕ ਸਮਾਂ ਸੀ ਜਦੋਂ ਸਿਰਫ ਡਿਗਰੀ ਲੈਣ ਨਾਲ ਨੌਕਰੀ ਮਿਲ ਜਾਂਦੀ ਸੀ, ਪਰ ਅੱਜ ਕੰਪਨੀਆਂ ਅਤੇ ਉਦਯੋਗ ਅਜਿਹੇ ਨੌਜਵਾਨਾਂ ਦੀ ਪਾਲ ਕਰਦੇ ਹਨ ਜਿਨ੍ਹਾਂ ਕੋਲ ਗਿਆਨ ਦੇ ਨਾਲ ਨਾਲ ਕੰਮ ਕਰਨ ਦਾ ਹੁਨਰ ਵੀ ਹੋਵੇ। ਅੱਜ ਦੇ ਸਮੇਂ ਵਿੱਚ ਸਿਰਫ ਡਿਗਰੀ ਹੀ ਕਾਫੀ ਨਹੀਂ ਰਹੀ। ਅੱਜ ਦੇ ਯੁੱਗ ਵਿੱਚ ਸਫਲਤਾ ਲਈ ਹੁਨਰ, ਨਵੀਂ ਸੋਚ ਅਤੇ ਟੈਕਨੋਲੋਜੀ ਨਾਲ ਕਦਮ ਮਿਲਾ ਕੇ ਚੱਲਣਾ ਬਹੁਤ ਜ਼ਰੂਰੀ ਹੈ। ਹਰ ਰੋਜ਼ ਨਵੀਆਂ ਤਕਨੀਕਾਂ ਆ ਰਹੀਆਂ ਹਨ, ਨਵੀਆਂ ਨੌਕਰੀਆਂ ਬਣ ਰਹੀਆਂ ਹਨ ਅਤੇ ਕੰਮ ਕਰਨ ਦੇ ਤਰੀਕੇ ਵੀ ਬਦਲ ਰਹੇ ਹਨ। ਅਜਿਹੇ ਵਿੱਚ ਸਿਰਫ ਪੜ੍ਹਾਈ ਹੀ ਨਹੀਂ ਸਗੋਂ ਇੱਕ ਚੰਗਾ ਹੁਨਰ ਵੀ ਬਹੁਤ ਜ਼ਰੂਰੀ ਹੈ। ਇੱਕ ਕਹਾਵਤ ਹੈ, ਜੇ ਹੱਥ ਵਿੱਚ ਹੁਨਰ ਹੋਵੇ ਤਾਂ ਭਵਿੱਖ ਆਪਣੇ ਆਪ ਰੋਸ਼ਨ ਹੋ ਜਾਂਦਾ ਹੈ। ਇਸ ਲਈ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਯੋਗ ਬਣਾਉਣ ਲਈ ਕਈ ਹੁਨਰ ਵਿਕਾਸ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਹਮੇਸ਼ਾ ਨੌਜਵਾਨਾਂ ਨੂੰ ਭਾਰਤ ਦੀ ਸਭ ਤੋਂ ਵੱਡੀ ਤਾਕਤ ਦੱਸਿਆ ਹੈ। ਇਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਾਲ 2015 ਵਿੱਚ ਸਕਿੱਲ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਸਕਿੱਲ ਇੰਡੀਆ ਮਿਸ਼ਨ ਦਾ ਉਦੇਸ਼ ਸੀ ਕਿ ਭਾਰਤ ਦੇ ਕਰੋੜਾਂ ਨੌਜਵਾਨਾਂ ਨੂੰ ਉਦਯੋਗਾਂ ਦੀ ਲੋੜ ਅਨੁਸਾਰ ਸਿਖਲਾਈ ਦਿੱਤੀ ਜਾਵੇ ਤਾਂ ਜੋ ਉਹ ਰੋਜ਼ਗਾਰ ਪ੍ਰਾਪਤ ਕਰ ਸਕਣ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਅਕਸਰ ਅਸੀਂ ਸੁਣਦੇ ਹਾਂ ਕਿ ਨੌਕਰੀਆਂ ਘੱਟ ਹਨ, ਪਰ ਕਈ ਵਾਰ ਉਦਯੋਗਾਂ ਦਾ ਕਹਿਣਾ ਹੁੰਦਾ ਹੈ ਕਿ ਉਹਨਾਂ ਨੂੰ ਯੋਗ ਅਤੇ ਹੁਨਰਮੰਦ ਨੌਜਵਾਨ ਨਹੀਂ ਮਿਲਦੇ। ਇਸੇ ਅੰਤਰ ਨੂੰ ਦੂਰ ਕਰਨ ਲਈ ਸਕਿੱਲ ਇੰਡੀਆ ਮਿਸ਼ਨ ਇੱਕ ਮਹੱਤਵਪੂਰਨ ਕਦਮ ਹੈ। ਇਸ ਮਿਸ਼ਨ ਦੇ ਤਹਿਤ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਜਿਸ ਨੂੰ PMKVY ਕਿਹਾ ਜਾਂਦਾ ਹੈ, ਨੌਜਵਾਨਾਂ ਲਈ ਬਹੁਤ ਲਾਭਦਾਇਕ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਦੇ ਟ੍ਰੇਨਿੰਗ ਸੈਂਟਰਾਂ ਵਿੱਚ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਪ੍ਰਮਾਣ ਪੱਤਰ ਵੀ ਦਿੱਤਾ ਜਾਂਦਾ ਹੈ, ਜਿਸ ਨਾਲ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਅੱਜ ਸਰਕਾਰ ਵੱਲੋਂ ਕੰਪਿਊਟਰ ਅਤੇ IT, ਡਿਜੀਟਲ ਮਾਰਕੀਟਿੰਗ, ਡਾਟਾ ਐਂਟਰੀ, ਸਾਈਬਰ ਸੁਰੱਖਿਆ, ਆਰਟੀਫਿਸ਼ਲ ਇੰਟੈਲੀਜੈਂਸ, ਡਰੋਨ ਟੈਕਨੋਲੋਜੀ, ਹੈਲਥ ਕੇਅਰ, ਹਸਪਿਟੈਲਿਟੀ, ਟੂਰਿਜ਼ਮ, ਰਿਟੇਲ, ਇਲੈਕਟ੍ਰੀਸ਼ੀਅਨ, ਫਿਟਰ, ਵੈਲਡਰ, ਪਲੰਬਰ, ਬਿਊਟੀ ਅਤੇ ਵੈਲਨੈਸ, ਫੂਡ ਪ੍ਰੋਸੈਸਿੰਗ ਅਤੇ ਹੋਰ ਕਈ ਖੇਤਰਾਂ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕਿਤਾਬੀ ਗਿਆਨ ਬਹੁਤ ਮਹੱਤਵਪੂਰਨ ਹੈ, ਪਰ ਕਿਸੇ ਵੀ ਕੰਮ ਨੂੰ ਅਸਲ ਵਿੱਚ ਕਰਨਾ, ਉਸ ਦੀਆਂ ਚੁਣੌਤੀਆਂ ਨੂੰ ਸਮਝਣਾ ਅਤੇ ਤਜਰਬਾ ਹਾਸਲ ਕਰਨਾ

ਵੀ ਓਨਾ ਹੀ ਜ਼ਰੂਰੀ ਹੈ। ਇਸੇ ਸੋਚ ਨਾਲ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ ਯਾਨੀ ਪੀਐਮ ਨੈਪਸ 2016 ਵਿੱਚ ਸ਼ੁਰੂ ਕੀਤੀ ਗਈ। ਇਸ ਯੋਜਨਾ ਦਾ ਉਦੇਸ਼ ਹੈ ਕਿ ਨੌਜਵਾਨ ਉਦਯੋਗਾਂ ਅਤੇ ਸੰਸਥਾਵਾਂ ਵਿੱਚ ਕੰਮ ਕਰਦੇ ਹੋਏ ਸਿੱਖਣ। ਇਸ ਦੌਰਾਨ ਉਹਨਾਂ ਨੂੰ ਅਸਲ ਕੰਮ ਦਾ ਤਜਰਬਾ ਮਿਲਦਾ ਹੈ, ਮਾਹਿਰਾਂ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ ਅਤੇ ਭਵਿੱਖ ਵਿੱਚ ਨੌਕਰੀ ਪ੍ਰਾਪਤ ਕਰਨ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਜਾਂਦੀ ਹੈ। ਅਕਸਰ ਕੰਪਨੀਆਂ ਨੌਕਰੀ ਦਿੰਦੇ ਸਮੇਂ ਤਜਰਬਾ ਮੰਗਦੀਆਂ ਹਨ। ਪੀਐਮ ਨੈਪਸ ਇਸ ਤਜਰਬੇ ਅਤੇ ਸਿੱਖਿਆ ਵਿਚਕਾਰ ਪੁਲ ਦਾ ਕੰਮ ਕਰਦੀ ਹੈ। ਹੁਨਰ ਵਿਕਾਸ ਦਾ ਲਾਭ ਸਿਰਫ ਸ਼ਹਿਰਾਂ ਤੱਕ ਹੀ ਸੀਮਿਤ ਨਾ ਰਹੇ, ਇਸ ਲਈ ਭਾਰਤ ਸਰਕਾਰ ਨੇ 2018 ਵਿੱਚ ਜਨ ਸਿਕਸ਼ਨ ਸੰਸਥਾਨ ਯੋਜਨਾ ਨੂੰ ਨਵੀਂ ਰੂਪ ਰੇਖਾ ਦੇ ਕੇ ਹੋਰ ਮਜ਼ਬੂਤ ਬਣਾਇਆ। ਇਸ ਯੋਜਨਾ ਰਾਹੀ ਪੇਂਡੂ ਖੇਤਰਾਂ, ਮਹਿਲਾਵਾਂ, ਸਕੂਲ ਛੱਡ ਚੁੱਕੇ ਨੌਜਵਾਨਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਮੁਫ਼ਤ ਜਾਂ ਘੱਟ ਖਰਚ ਤੇ ਕਿੱਤਾਮੁਖੀ ਸਿਖਲਾਈ ਦਿੱਤੀ ਜਾਂਦੀ ਹੈ। ਜੇ ਕਿਸੇ ਪਿੰਡ ਦੀ ਇੱਕ ਧੀ ਸਿਲਾਈ, ਫੈਸ਼ਨ ਡਿਜ਼ਾਇਨਿੰਗ ਜਾਂ ਕੰਪਿਊਟਰ ਦੀ ਟ੍ਰੇਨਿੰਗ ਲੈਂਦੀ ਹੈ ਤਾਂ ਉਹ ਆਪਣੇ ਘਰ ਤੋਂ ਹੀ ਆਪਣਾ ਕੰਮ ਸ਼ੁਰੂ ਕਰ ਸਕਦੀ ਹੈ। ਇਸ ਨਾਲ ਨਾ ਸਿਰਫ ਉਸ ਦੀ ਆਮਦਨ ਵਧਦੀ ਹੈ ਸਗੋਂ ਉਸ ਦਾ ਆਤਮ ਵਿਸ਼ਵਾਸ ਵੀ ਵਧਦਾ ਹੈ। ਹੁਨਰ ਸਿਰਫ ਨੌਕਰੀ ਹੀ ਨਹੀਂ ਦਿੰਦਾ ਸਗੋਂ ਆਤਮ ਵਿਸ਼ਵਾਸ ਵੀ ਦਿੰਦਾ ਹੈ। ਅੱਜ ਦਾ ਯੁੱਗ ਡਿਜੀਟਲ ਯੁੱਗ ਹੈ, ਇਸ ਲਈ ਡਿਜੀਟਲ ਇੰਡੀਆ ਮੁਹਿੰਮ ਰਾਹੀਂ ਦੇਸ਼ ਨੂੰ ਡਿਜੀਟਲ ਤੌਰ ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਆਨਲਾਈਨ ਸਿੱਖਿਆ, ਡਿਜੀਟਲ ਭੁਗਤਾਨ, ਈ ਗਵਰਨੈਂਸ ਅਤੇ ਡਿਜੀਟਲ ਸੇਵਾਵਾਂ ਨੇ ਨੌਜਵਾਨਾਂ ਲਈ ਬੇਅੰਤ ਨਵੇਂ ਮੌਕੇ ਖੋਲੇ ਹਨ। ਇਸ ਦੇ ਨਾਲ ਹੀ ਮੇਕ ਇਨ ਇੰਡੀਆ ਮੁਹਿੰਮ ਨੇ ਭਾਰਤ ਨੂੰ ਨਿਰਮਾਣ ਖੇਤਰ ਦਾ ਮਜ਼ਬੂਤ ਕੇਂਦਰ ਬਣਾਉਣ ਵੱਲ ਅਹਿਮ ਕਦਮ ਚੁੱਕੇ ਹਨ। ਨਵੀਆਂ ਫੈਕਟਰੀਆਂ, ਨਵੇਂ ਉਦਯੋਗ ਅਤੇ ਨਵੇਂ ਨਿਵੇਸ਼ ਨਾਲ ਰੋਜ਼ਗਾਰ ਦੇ ਮੌਕੇ ਵਧੇ ਹਨ। ਭਾਰਤ ਦੀ ਪਹਿਚਾਣ ਸਦੀਆਂ ਤੋਂ ਆਪਣੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਕਰਕੇ ਰਹੀ ਹੈ। ਸਾਡੇ ਪਾਰੰਪਰਿਕ ਕਾਰੀਗਰ ਆਪਣੀ ਕਲਾ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਇਸੇ ਵਿਸਤਾਰ ਨੂੰ ਹੋਰ ਮਜ਼ਬੂਤ ਕਰਨ ਲਈ 2013 ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਗਈ। ਇਸ ਯੋਜਨਾ ਅਧੀਨ ਰਵਾਇਤੀ ਕਾਰੀਗਰਾਂ ਨੂੰ ਹੁਨਰ ਵਿੱਚ ਸੁਧਾਰ ਲਈ ਟ੍ਰੇਨਿੰਗ, ਆਧੁਨਿਕ ਟੂਲਕਿਟ, ਸਰਟੀਫਿਕੇਟ ਅਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਨਾਲ ਉਹ ਆਪਣੀ ਕਲਾ ਨੂੰ ਆਧੁਨਿਕ ਬਾਜ਼ਾਰਾਂ ਦੀਆਂ ਲੋੜਾਂ ਅਨੁਸਾਰ ਵਿਕਸਿਤ ਕਰ ਸਕਦੇ ਹਨ। ਜੇਕਰ ਅਸੀਂ ਆਪਣੀ ਰਵਾਇਤੀ ਕਲਾ ਨੂੰ ਨਵੀਂ ਟੈਕਨੋਲੋਜੀ ਨਾਲ ਜੋੜ ਦਈਏ ਤਾਂ ਸਾਡੇ ਉਤਪਾਦ ਸਿਰਫ ਸਥਾਨਕ ਬਾਜ਼ਾਰ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਆਪਣੀ ਪਹਿਚਾਣ ਬਣਾ ਸਕਦੇ ਹਨ। ਅੱਜ ਦਾ ਨੌਜਵਾਨ ਸਿਰਫ ਨੌਕਰੀ ਕਰਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੁੰਦਾ, ਉਹ ਆਪਣੇ ਸੁਪਨਿਆਂ ਨੂੰ ਆਪਣੀ ਮਿਹਨਤ ਨਾਲ ਸਾਕਾਰ ਕਰਨਾ ਚਾਹੁੰਦਾ ਹੈ। ਉਹ ਕੁਝ ਨਵਾਂ ਕਰਨਾ ਚਾਹੁੰਦਾ ਹੈ, ਕੁਝ ਅਜਿਹਾ ਬਣਾਉਣਾ ਚਾਹੁੰਦਾ ਹੈ ਜਿਸ ਨਾਲ ਨਾ ਸਿਰਫ ਉਸ ਦਾ ਭਵਿੱਖ ਬਣੇ ਸਗੋਂ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦੇਵੇ। ਇਸੇ ਸੋਚ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਨੇ 2016 ਵਿੱਚ ਸਟਾਰਟਅਪ ਇੰਡੀਆ ਦੀ ਸ਼ੁਰੂਆਤ ਕੀਤੀ। ਸਟਾਰਟਅਪ ਇੰਡੀਆ ਦਾ ਮਕਸਦ ਹੈ ਨੌਜਵਾਨਾਂ ਨੂੰ ਨਵੀਆਂ ਸੋਚਾਂ ਨੂੰ ਕਾਰੋਬਾਰ ਵਿੱਚ ਬਦਲਣ ਲਈ ਪ੍ਰੇਰਿਤ ਕਰਨਾ। ਜੇਕਰ ਕਿਸੇ ਕੋਲ ਇੱਕ ਚੰਗਾ ਵਿਚਾਰ ਹੈ ਅਤੇ ਉਹ ਉਸ ਨੂੰ ਇੱਕ ਸਫਲ ਕਾਰੋਬਾਰ ਬਣਾਉਣਾ ਚਾਹੁੰਦਾ ਹੈ ਤਾਂ ਇਸ ਪਹਿਲ ਤਹਿਤ ਮਾਰਗਦਰਸ਼ਨ, ਸਹਾਇਤਾ ਅਤੇ ਕਈ ਹੋਰ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਅੱਜ ਭਾਰਤ ਦੁਨੀਆਂ ਦੇ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਵੱਧ ਸਟਾਰਟਅਪ ਬਣ ਰਹੇ ਹਨ। ਇਸ ਦਾ ਸਹਿਰਾ ਸਾਡੇ ਨੌਜਵਾਨਾਂ ਦੀ ਨਵੀਂ ਸੋਚ, ਨਵੀਨਤਾ ਅਤੇ ਮਿਹਨਤ ਨੂੰ ਜਾਂਦਾ ਹੈ। ਜੇਕਰ ਕੋਈ ਨੌਜਵਾਨ ਆਪਣੇ ਪਿੰਡ ਦੇ ਕਿਸਾਨਾਂ ਦੀ ਮਦਦ ਲਈ ਇੱਕ ਮੋਬਾਈਲ ਐਪ ਬਣਾਉਂਦਾ ਹੈ ਜਾਂ ਕੋਈ ਅਜਿਹੀ ਮਸ਼ੀਨ ਤਿਆਰ ਕਰਦਾ ਹੈ ਜੋ ਖੇਤੀ ਨੂੰ ਆਸਾਨ ਬਣਾਏ ਤਾਂ ਉਹ ਸਿਰਫ ਆਪਣਾ ਹੀ ਨਹੀਂ ਸਗੋਂ ਪੂਰੇ ਸਮਾਜ ਦਾ ਭਲਾ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਕੋਈ ਨੌਜਵਾਨ ਜੇਕਰ ਸਥਾਨਕ ਹੱਥ ਕਲਾ ਦੇ ਉਤਪਾਦਾਂ ਨੂੰ ਆਨਲਾਈਨ ਵੇਚਣਾ ਸ਼ੁਰੂ ਕਰੇ ਤਾਂ ਉਹ ਆਪਣੇ ਨਾਲ ਕਈ ਹੋਰ ਪਰਿਵਾਰਾਂ ਨੂੰ ਵੀ ਰੋਜ਼ਗਾਰ ਦੇ ਸਕਦਾ ਹੈ। ਕਾਰੋਬਾਰ ਸ਼ੁਰੂ ਕਰਨ ਲਈ ਸਭ ਤੋਂ ਵੱਡੀ ਲੋੜ ਹੁੰਦੀ ਹੈ ਪੂੰਜੀ ਦੀ। ਇਸੇ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਯਾਨੀ PMMY 2015 ਵਿੱਚ ਸ਼ੁਰੂ ਕੀਤੀ ਗਈ। ਇਸ ਯੋਜਨਾ ਦਾ ਉਦੇਸ਼ ਛੋਟੇ ਕਾਰੋਬਾਰੀਆਂ ਅਤੇ ਨਵੇਂ ਉਦਮੀਆਂ ਨੂੰ ਆਸਾਨ ਸ਼ਰਤਾਂ ਤੇ ਕਰਜ਼ਾ ਉਪਲਬਧ ਕਰਵਾਉਣਾ ਹੈ। ਇਸ ਯੋਜਨਾ ਨੇ ਲੱਖਾਂ

0: ਨਵੇਂ ਕਾਰੋਬਾਰਾਂ ਨੂੰ ਅੱਗੇ ਵਧਾਉਣ ਵਿੱਚ ਸਹਾਇਕ ਹੈ। ਸਵੈ ਰੋਜ਼ਗਾਰ ਦਾ ਅਰਥ ਸਿਰਫ ਇੱਕ ਦੁਕਾਨ ਖੋਲ੍ਹਣਾ ਨਹੀਂ ਹੁੰਦਾ। ਅੱਜ ਇੱਕ ਨੌਜਵਾਨ ਘਰ ਬੈਠੇ ਵੀ ਆਪਣਾ ਕਾਰੋਬਾਰ ਕਰ ਸਕਦਾ ਹੈ। ਕੋਈ ਸੋਸ਼ਲ ਮੀਡੀਆ ਤੇ ਸਿੱਖਿਆ ਦੇ ਸਕਦਾ ਹੈ, ਕੋਈ ਆਨਲਾਈਨ ਗ੍ਰਾਫਿਕ ਡਿਜ਼ਾਈਨਿੰਗ ਕਰ ਸਕਦਾ ਹੈ, ਕੋਈ ਵੈਬਸਾਈਟ ਬਣਾ ਸਕਦਾ ਹੈ, ਕੋਈ ਸੋਸ਼ਲ ਮੀਡੀਆ ਮਾਰਕੀਟਿੰਗ ਕਰ ਸਕਦਾ ਹੈ, ਕੋਈ ਆਨਲਾਈਨ ਟਿਊਸ਼ਨ ਦੇ ਸਕਦਾ ਹੈ, ਕੋਈ ਆਪਣੇ ਬਣਾਏ ਹੋਏ ਉਤਪਾਦਾਂ ਨੂੰ ਈ-ਕਾਮਰਸ ਪਲੇਟਫਾਰਮ ਰਾਹੀਂ ਵੇਚ ਸਕਦਾ ਹੈ। ਇਹ ਸਾਰੇ ਮੌਕੇ ਅੱਜ ਦੇ ਡਿਜੀਟਲ ਭਾਰਤ ਦੀ ਦੇਣ ਹਨ। ਹਰ ਦੇਸ਼ ਦਾ ਇੱਕ ਸੁਪਨਾ ਹੁੰਦਾ ਹੈ, ਸਾਡੇ ਦੇਸ਼ ਦਾ ਵੀ ਇੱਕ ਸੁਪਨਾ ਹੈ, ਵਿਕਸਿਤ ਭਾਰਤ 2039। ਸਾਡਾ ਦੇਸ਼ ਅੱਜ ਵਿਕਸਿਤ ਭਾਰਤ 2039 ਦੇ ਟੀਚੇ ਵੱਲ ਅੱਗੇ ਵੱਧ ਰਿਹਾ ਹੈ। ਇਸ ਟੀਚੇ ਨੂੰ ਹਾਸਲ ਕਰਨ ਵਿੱਚ ਸਭ ਤੋਂ ਵੱਡੀ ਭੂਮਿਕਾ ਦੇਸ਼ ਦੇ ਨੌਜਵਾਨਾਂ ਦੀ ਹੋਵੇਗੀ। ਜਦੋਂ ਹਰ ਨੌਜਵਾਨ ਹੁਨਰਮੰਦ ਹੋਵੇਗਾ, ਰੋਜ਼ਗਾਰ ਯੋਗ ਹੋਵੇਗਾ ਅਤੇ ਆਤਮ ਨਿਰਭਰ ਹੋਵੇਗਾ, ਤਦੋਂ ਹੀ ਭਾਰਤ ਇੱਕ ਵਿਕਸਿਤ ਰਾਸ਼ਟਰ ਬਣੇਗਾ। ਪਰ ਇਹ ਸੁਪਨਾ ਆਪਣੇ ਆਪ ਪੂਰਾ ਨਹੀਂ ਹੋਵੇਗਾ। ਇਸ ਸੁਪਨੇ ਨੂੰ ਸਾਕਾਰ ਕਰਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਅੱਜ ਦੇ ਨੌਜਵਾਨਾਂ ਦੇ ਮੋਢੇ ਤੇ ਹੈ। ਜੇਕਰ ਅੱਜ ਦਾ ਨੌਜਵਾਨ ਆਪਣਾ ਸਮਾਂ ਸਹੀ ਦਿਸ਼ਾ ਵਿੱਚ ਲਗਾਏ, ਨਵੇਂ ਹੁਨਰ ਸਿੱਖੇ, ਇਮਾਨਦਾਰੀ ਨਾਲ ਮਿਹਨਤ ਕਰੇ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਵੇ, ਤਾਂ ਕੋਈ ਵੀ ਟੀਚਾ ਅਸੰਭਵ ਨਹੀਂ। ਅੱਜ ਭਾਰਤ ਦੇ ਇੰਜੀਨੀਅਰ, ਡਾਕਟਰ, ਵਿਗਿਆਨੀ, ਉਦਯੋਗਪਤੀ, ਖਿਡਾਰੀ ਅਤੇ ਖੋਜਕਰਤਾ ਦੁਨੀਆਂ ਦੇ ਹਰ ਕੋਨੇ ਵਿੱਚ ਆਪਣੀ ਪਹਿਚਾਣ ਬਣਾ ਰਹੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਜੇ ਮੌਕਾ ਅਤੇ ਸਹੀ ਦਿਸ਼ਾ ਮਿਲੇ ਤਾਂ ਭਾਰਤ ਦਾ ਨੌਜਵਾਨ ਕਿਸੇ ਤੋਂ ਘੱਟ ਨਹੀਂ। ਅੱਜ ਮਾਪਿਆਂ ਦੀ ਵੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਹੈ। ਬੱਚਿਆਂ ਤੇ ਸਿਰਫ ਅੰਕ ਲਿਆਉਣ ਦਾ ਦਬਾਅ ਨਾ ਪਾਓ, ਉਹਨਾਂ ਦੀ ਰੁਚੀ ਨੂੰ ਸਮਝੋ। ਜੇਕਰ ਕਿਸੇ ਬੱਚੇ ਨੂੰ ਕੰਪਿਊਟਰ ਪਸੰਦ ਹੈ ਤਾਂ ਉਸ ਨੂੰ ਉਸੇ ਖੇਤਰ ਵਿੱਚ ਅੱਗੇ ਵਧਣ ਦਿਓ। ਜੇਕਰ ਕਿਸੇ ਨੂੰ ਮਸ਼ੀਨਾਂ, ਕਲਾ, ਡਿਜ਼ਾਈਨ ਜਾਂ ਖੇਡਾਂ ਵਿੱਚ ਦਿਲਚਸਪੀ ਹੈ ਤਾਂ ਉਸ ਦਾ ਹੌਸਲਾ ਵਧਾਓ। ਜਦੋਂ ਨੌਜਵਾਨ ਹੁਨਰਮੰਦ ਬਣਦਾ ਹੈ ਤਾਂ ਪਰਿਵਾਰ ਮਜ਼ਬੂਤ ਹੁੰਦਾ ਹੈ। ਜਦੋਂ ਪਰਿਵਾਰ ਮਜ਼ਬੂਤ ਹੁੰਦਾ ਹੈ ਤਾਂ ਸਮਾਜ ਮਜ਼ਬੂਤ ਹੁੰਦਾ ਹੈ ਅਤੇ ਜਦੋਂ ਸਮਾਜ ਮਜ਼ਬੂਤ ਹੁੰਦਾ ਹੈ ਤਾਂ ਦੇਸ਼ ਵਿਕਸਿਤ ਬਣਦਾ ਹੈ।
1: ਹੁਣੇ ਅਸੀਂ ਸਿਮਰਨਜੀਤ ਕੌਰ ਤੋਂ ਵਾਰਤਾ ਸੁਣ ਰਹੇ ਸੀ, ਜਿਸ ਦਾ ਵਿਸ਼ਾ ਸੀ ਨੌਜਵਾਨ ਅਤੇ ਹੁਨਰ ਵਿਕਾਸ। ਆਓ ਹੁਣ ਸੁਣਦੇ ਹਾਂ ਸ਼ਬਦ ਗੁਰਬਾਣੀ। ਹਰ ਕੇ ਨਾਮ ਬਿਨਾ ਦੁੱਖ ਪਾਵੇ, ਨਾਮ ਬਿਨਾ ਦੁੱਖ ਪਾਵੇ। ਸਰਵਨ ਕਰਦੇ ਹਾਂ ਇਹ ਸ਼ਬਦ ਭਾਈ ਤਿਰਲੋਚਨ ਸਿੰਘ ਰਾਗੀ ਅਤੇ ਸਾਥੀਆਂ ਪਾਸੋਂ।

ਸਨ ਭਾਈ ਤਿਰਲੋਚਨ ਸਿੰਘ ਰਾਗੀ ਅਤੇ ਸਾਥੀ। ਮੈਂ ਹੂੰ ਪਰਮ ਪੁਰਖ ਕੋ ਉਦਾਸਾ, ਦੇਖਣ ਆਇਓ ਜਗਤ ਤਮਾਸਾ। ਭਾਈ ਹਰਚੰਦ ਸਿੰਘ ਰਾਗੀ ਅਤੇ ਸਾਥੀ ਪੇਸ਼ ਕਰ ਰਹੇ ਨੇ ਇਹ ਸ਼ਬਦ।

ਸਨ ਭਾਈ ਹਰਚੰਦ ਸਿੰਘ ਰਾਗੀ ਅਤੇ ਸਾਥੀ। ਆਓ ਹੁਣ ਸ਼ਬਦ ਸਰਵਨ ਕਰਦੇ ਹਾਂ ਭਾਈ ਸਮੋਨ ਸਿੰਘ ਰਾਗੀ ਅਤੇ ਸਾਥੀਆਂ ਪਾਸੋਂ।

मुख्यमंत्री योगी आदित्यनाथ अज 6 लेन वाले लखनऊ कानपुर एक्सप्रैस वे का उद्घाटन कर गए। 63 किलोमीटर तक फैलिया यह देश का दूजा सब तो लंबा एलीवेटड कोरीडोर एक्सप्रैस वे है। यह देश का पहला एक्सप्रैस वे भी है जो स्वचालित रोबोटिक मशीनरी की वरतों राही बनाया गया है। एक्सप्रैस वे 120 किलोमीटर प्रति घंटे की गति तैयार किया गया है। वाहनों की रफ्तार की निगरानी लिए एक आर्टिफिशियल इंटैलीजेंस सिस्टम नाल लैस है। सहायता प्रदान करने लिए हर 2 किलोमीटर से एमरजेंसी कॉल बॉक्स लगाए गए ने। सुरक्षा नूं यकीनी बनाउण लई 24 घंटे काम करने वाले 2 कंट्रोल रूम भी स्थापित किए गए ने। यह एक्सप्रैस वे लखनऊ ते कानपुर विचकार सफर दे समय नूं घटा के सिर्फ 35-40 मिनट कर देगा। राष्ट्रपति द्रौपदी मुर्मू ने तमिलनाडु विच अमोनिया गैस लीक घटना तो प्रभावित झारखंड के मजदूरों नाल संबंधित मुद्दे का नोटिस लिया है। राष्ट्रपति ने झारखंड के रामगढ़ जिले के सरकारी वकील संजीव कुमार अम्बस्ट वालों दायर पटीशन तो बाद अजिहा कीता है। राष्ट्रपति सकत्रेत ने किरत ते रोजगार सकत्रां नूं तुरंत जरूरी कार्रवाई करना ते इस मामले ते रिपोर्ट पेश करन दे निर्देश दिते ने। पटीशन विच झारखंड दे प्रभावित मजदूरां दी सुरक्षा वापसी दे नाल नाल वित्तीय सहायता मुआवजे ते पुनर्वास दी भी मांग कीती गई है। भारत ने कतर के साबक अमीर शेख हमद बिन खलीफा अल थानी के देहांत ते शरदांजलि देने लई अज राष्ट्रीय सोग का ऐलान किया है। उन्हां दा कल देहांत हो गया सी। सोग दौरान देश भर दीआं उन्हां सारीआं इमारतां ते राष्ट्रीय झंडा अद्धा चुकिआ रहेगा जिथे राष्ट्रीय झंडा नियमित तौर ते लहराया जांदा है। अज कोई भी अधिकारित मनोरंजन प्रोग्राम नहीं आयोजित किया जाएगा। प्रधानमंत्री नरेंद्र मोदी ने साबक अमीर शेख हमद बिन खलीफा अल थानी के देहांत ते सोग प्रगट किया ते कहा है कि वह एक दूरदर्शी नेता सन जिन्हां ने कतर नूं विकास ते खुशहाली दीआं नवीआं उचाईआं ते पहुंचाया। विदेश मंत्रालय ने एक बयान विच कहा कि संसदी मामलों अते घट गिणती मामलों बारे मंत्री किरेन रिजिजू भारत सरकार वालों सोग स्नेहा देने लई कतर जा रहे ने। सेहत अते परिवार भलाई मंत्रालय ने राष्ट्रीय सेहत खोज नीति दे खरड़े ते सुझाव मंगे ने। इस दा उद्देश भारत दे सेहत खोज वातावरण नूं मजबूत करन ते मार्गदर्शन देने लई एक रणनीतिक ढांचा प्रदान करना है। यह नीति एक भरोसेयोग समावेशी आत्म निर्भर अते प्रभाव मुखी सेहत खोज प्रणाली नूं उत्साहित करन दी कोशिश है जो जनतक सेहत जरूरतां प्रति संवेदनशील अते जवाबदेह होए। खरड़े विच एक राष्ट्रीय सेहत खोज एजेंडा बनाने की भी तजवीज है। मंत्रालय ने कहा है कि खरड़ा नीति वक् वक् हिस्सेदारों नाल व्यापक सलाह मशवरे तो बाद अते उन्हां दे सुझावां अते सिफारशां नूं शामिल करके तैयार की गई है। मंत्रालय ने 27 जुलाई तक टिप्पणी अते सुझाव मंगे ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਤੇ ਫਿਨਲੈਂਡ ਦੇ ਦੌਰੇ ਤੇ ਹੋਣਗੇ। ਇਸ ਦੌਰੇ ਦੌਰਾਨ ਉਹ ਇੱਕ ਉੱਚ ਪੱਧਰੀ ਭਾਰਤੀ ਵਪਾਰਕ ਵਫਦ ਦੀ ਅਗਵਾਈ ਕਰਨਗੇ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼, ਤਕਨਾਲੋਜੀ, ਨਵੀਨਤਾ ਤੇ ਸਥਿਰਤਾ ਤੇ ਧਿਆਨ ਕੇਂਦਰਿਤ ਕਰਦੇ ਹੋਏ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਦੌਰੇ ਦੇ ਪਹਿਲੇ ਪੜਾਅ ਵਿਚ ਸ੍ਰੀ ਗੋਇਲ ਅੱਜ ਸਪੇਨ ਜਾਣਗੇ। 14-15 ਜੁਲਾਈ ਨੂੰ ਬੈਲਜੀਅਮ ਦੀ ਆਪਣੀ ਯਾਤਰਾ ਦੌਰਾਨ ਸ੍ਰੀ ਗੋਇਲ ਥੇਲਸ ਅਤੇ ਸਿਲੋਕਸ ਸਮੂਹ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ। ਉਹ ਭਾਰਤ ਯੂਰਪੀਅਨ ਯੂਨੀਅਨ ਵਪਾਰ ਗੋਲਮੇਜ਼ ਅਤੇ ਵਪਾਰ ਤੇ ਤਕਨਾਲੋਜੀ ਪ੍ਰੀਸ਼ਦ ਦੀ ਮੀਟਿੰਗ ਵਿਚ ਵੀ ਹਿੱਸਾ ਲੈਣਗੇ। ਆਪਣੇ ਦੌਰੇ ਦੇ ਤੀਜੇ ਪੜਾਅ ਵਿਚ ਸ੍ਰੀ ਗੋਇਲ 16-17 ਜੁਲਾਈ ਨੂੰ ਫਿਨਲੈਂਡ ਦਾ ਦੌਰਾ ਕਰਨਗੇ। ਉਹ ਭਾਰਤ ਫਿਨਲੈਂਡ ਵਪਾਰ ਗੋਲਮੇਜ਼ ਵਿਚ ਹਿੱਸਾ ਲੈਣਗੇ। ਫਿਨਲੈਂਡ ਦੀ ਆਪਣੀ ਯਾਤਰਾ ਦੌਰਾਨ ਸ੍ਰੀ ਗੋਇਲ ਦੂਰ ਸੰਚਾਰ, ਉੱਨਤ ਨਿਰਮਾਣ, ਸਾਫ਼ ਸੁਥਰੀ ਊਰਜਾ, ਗਤੀਸ਼ੀਲਤਾ ਅਤੇ ਨਵੀਨਤਾ ਦੇ ਖੇਤਰਾਂ ਵਿਚ ਸਹਿਯੋਗ ਦੀ ਘੋਖ ਕਰਨ ਲਈ ਫਿਨਲੈਂਡ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਖੋਜ ਸੰਸਥਾਵਾਂ ਦਾ ਦੌਰਾ ਕਰਨਗੇ। ਵੀਅਤਨਾਮ ਦੇ ਫੂ ਕੋਕ ਟਾਪੂ ਨੇੜੇ ਕਿਸ਼ਤੀ ਪਲਟਣ ਦੀ ਘਟਨਾ ਵਿਚ ਜਾਨ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਅੱਜ ਭਾਰਤ ਵਾਪਸ ਲਿਆਂਦੀਆਂ ਜਾਣਗੀਆਂ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵੀਅਤਨਾਮ ਵਿਚ ਭਾਰਤੀ ਦੂਤਕਾਰ ਨੇ ਕਿਹਾ ਕਿ ਉਡਾਨ ਹੋ ਚੀ ਮਿਨ ਸਿਟੀ ਤੋਂ ਸਥਾਨਕ ਸਮੇਂ ਅਨੁਸਾਰ ਸ਼ਾਮੀ 6 ਵਜੇ ਰਵਾਨਾ ਹੋਏਗੀ ਅਤੇ ਭਾਰਤੀ ਸਮੇਂ ਅਨੁਸਾਰ ਰਾਤੀ ਲਗਭਗ 9:30 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇਗੀ। ਦੂਤਕਾਰ ਨੇ ਅੱਗੇ ਕਿਹਾ ਕਿ ਸਬੰਧਤ ਰਾਜ ਸਰਕਾਰਾਂ ਨੂੰ ਅੰਤਮ ਸੰਸਕਾਰ ਲਈ ਪੀੜਤ ਪਰਿਵਾਰਾਂ ਨਾਲ ਤਾਲਮੇਲ ਕਰਨ ਦੀ ਬੇਨਤੀ ਕੀਤੀ ਗਈ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਜਾਰਡਨ, ਬਹਿਰੀਨ ਅਤੇ ਕੁਵੈਤ ਵਿਚ ਅਮਰੀਕੀ ਫੌਜੀ ਟਿਕਾਣੇ ਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਈਰਾਨ ਨੇ ਇਸ ਨੂੰ ਅਮਰੀਕਾ ਵੱਲੋਂ ਹਾਲ ਹੀ ਵਿਚ ਇਸ ਦੇ ਫੌਜੀ ਟਿਕਾਣਿਆਂ ਤੇ ਕੀਤੇ ਗਏ ਹਮਲਿਆਂ ਦਾ ਜਵਾਬ ਕਰਾਰ ਦਿੱਤਾ ਹੈ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਇਸ ਕਾਰਵਾਈ

0: ਜਾਰਡਨ ਦੇ ਪ੍ਰਿੰਸ ਹਸਨ ਹਵਾਈ ਅੱਡੇ, ਬਹਿਰੀਨ ਦੇ ਸ਼ੇਖ ਈਸਾ ਹਵਾਈ ਅੱਡੇ ਅਤੇ ਕੁਵੈਤ ਵਿੱਚ ਅਲੀ ਅਲ ਸਲੇਮ ਅਤੇ ਅਹਿਮਦ ਅਲ ਜਬੇਰ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। IRGC ਨੇ ਦਾਅਵਾ ਕੀਤਾ ਕਿ ਇਸ ਨਾਲ ਈਂਧਨ ਡਿਪੂਆਂ, ਗੋਲਾ ਬਾਰੂਦ ਭੰਡਾਰ ਸਹੂਲਤਾਂ, ਭਲਾਈ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਰਡਾਰ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਈਰਾਨ ਨੇ ਅਮਰੀਕਾ ਨੂੰ ਹੋਰਮੁਜ਼ ਸਟੇਟ ਵਿਚ ਕੋਈ ਹੋਰ ਫੌਜੀ ਕਾਰਵਾਈ ਕਰਨ ਵਿਰੁੱਧ ਚੇਤਾਵਨੀ ਵੀ ਦਿੱਤੀ ਹੈ। ਇਹ ਦਾਅਵੇ ਅਮਰੀਕੀ ਸੈਂਟਰਲ ਕਮਾਂਡ ਸੈਂਟਕੌਮ ਵੱਲੋਂ ਇੱਕ ਵੱਡੇ ਓਪਰੇਸ਼ਨ ਤੋਂ ਬਾਅਦ ਕੀਤੇ ਗਏ ਨੇ, ਜਿਸ ਵਿਚ ਈਰਾਨ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ, ਮਿਜ਼ਾਈਲ ਅਤੇ ਡਰੋਨ ਟਿਕਾਣਿਆਂ, ਤੱਟਵਰਤੀ ਰਾਡਾਰ ਢਾਂਚੇ ਅਤੇ ਸਮੁੰਦਰੀ ਫੌਜ ਦੀਆਂ ਰਣਨੀਤਿਕ ਸੰਪਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜੁਰਾਸਿਕ ਪਾਰਕ ਤੇ ਦ ਪਿਆਨੋ ਵਰਗੀਆਂ ਫਿਲਮਾਂ 'ਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਨਿਊਜ਼ੀਲੈਂਡ ਦੇ ਅਦਾਕਾਰ ਸੈਮ ਨੀਲ ਦਾ ਦੇਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਅੱਜ ਸਿਡਨੀ ਵਿਚ ਅਚਾਨਕ ਇਕ ਅਣਕਿਆਸੀ ਮੈਡੀਕਲ ਸਥਿਤੀ ਤੋਂ ਬਾਅਦ ਦੇਹਾਂਤ ਹੋ ਗਿਆ। ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਵਿਵੇਕ ਭਾਰਦਵਾਜ ਨੇ ਅੱਜ ਦੇਸ਼ ਨੂੰ ਪਾਣੀ ਪ੍ਰਬੰਧਨ ਵਿਚ ਆਤਮ ਨਿਰਭਰ ਬਣਾਉਣ ਲਈ ਸਮੂਹਕ ਯਤਨਾਂ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉਹ ਨਵੀਂ ਦਿੱਲੀ ਵਿਚ ਗ੍ਰਾਮ ਪੰਚਾਇਤਾਂ ਲਈ ਆਯੋਜਿਤ ਜਲ ਪ੍ਰਬੰਧਨ ਅਤੇ ਜਲ ਸੁਰੱਖਿਆ ਯੋਜਨਾਬੰਦੀ ਬਾਰੇ ਮਾਸਟਰ ਟ੍ਰੇਨਰਸ ਲਈ ਇਕ ਰਾਸ਼ਟਰੀ ਪੱਧਰ ਦੇ ਸਿਖਲਾਈ ਪ੍ਰੋਗਰਾਮ ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਭਾਰਦਵਾਜ ਨੇ ਕਿਹਾ ਕਿ ਅਰਥਪੂਰਨ ਤਬਦੀਲੀ ਤਾਂ ਹੀ ਸੰਭਵ ਹੈ ਜਦੋਂ ਹਰ ਕੋਈ ਇਕ ਸਾਂਝੇ ਉਦੇਸ਼ ਵੱਲ ਰਲ ਕੇ ਕੰਮ ਕਰੇ। ਇਸ ਪਹਿਲਕਦਮੀ ਨੂੰ ਇਕ ਮਹੱਤਵਪੂਰਨ ਕਦਮ ਦਸਦਿਆਂ ਉਨ੍ਹਾਂ ਕਿਹਾ ਕਿ ਮੰਤਰਾਲਾ ਲਗਭਗ 1.5 ਸਾਲ ਤੋਂ ਇਸ ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸਿਖਲਾਈ ਪ੍ਰੋਗਰਾਮਾਂ ਵਿਚ ਸਰਗਰਮੀ ਨਾਲ ਸ਼ਾਮਲ ਹੋਣ ਅਤੇ ਆਪਣੇ ਆਪਣੇ ਇਲਾਕਿਆਂ ਵਿਚ ਪਾਣੀ ਸਬੰਧੀ ਪਹਿਲਕਦਮੀਆਂ ਕਰਕੇ ਹਾਸਲ ਗਿਆਨ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਭਾਰਤ ਨੇ ਲਾਰਡਸ ਵਿਚ ਇੰਗਲੈਂਡ ਖਿਲਾਫ਼ ਇਕੋ ਇਕ ਮਹਿਲਾ ਟੈਸਟ ਮੈਚ ਵਿਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। 269 ਦੌੜਾਂ ਦੀ ਲੀਡ ਨਾਲ ਦੂਜੇ ਦਿਨ ਦੀ ਸ਼ੁਰੂਆਤ ਕਰਦਿਆਂ ਭਾਰਤ ਨੇ 7 ਵਿਕਟਾਂ ਤੇ 341 ਦੌੜਾਂ ਤੇ ਆਪਣੀ ਦੂਜੀ ਪਾਰੀ ਖਤਮ ਕਰਨ ਦਾ ਐਲਾਨ ਕੀਤਾ ਤੇ ਇੰਗਲੈਂਡ ਨੂੰ 457 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿਚ ਇੰਗਲੈਂਡ ਨੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਤੇ 130 ਦੌੜਾਂ ਬਣਾ ਲਈਆਂ ਸਨ। ਮੈਚ ਜਿੱਤਣ ਲਈ ਭਾਰਤ ਨੂੰ ਸਿਰਫ 4 ਵਿਕਟਾਂ ਦੀ ਲੋੜ ਹੈ। ਇਸ ਦੌਰਾਨ ਭਾਰਤ ਦੀ ਵਿਕਟਕੀਪਰ ਬੱਲੇਬਾਜ਼ ਯਸਤਿਕਾ ਭਾਟੀਆ ਲਾਰਡਸ ਵਿਚ ਟੈਸਟ ਸੈਂਕੜਾ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਸਰਕਾਰ ਨੇ ਕਿਹਾ ਕਿ ਦੇਸ਼ ਦੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਿਰਫ 1 ਮਹੀਨੇ ਵਿਚ ਭਾਰਤੀ ਸਮੁੰਦਰੀ ਫੌਜ ਵਿਚ 4 ਨਵੇਂ ਸਵਦੇਸ਼ੀ ਸਮੁੰਦਰੀ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ 6 ਲੇਨ ਵਾਲੇ ਲਖਨਊ ਕਾਨਪੁਰ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਤੇ ਫਿਨਲੈਂਡ ਦੇ ਦੌਰੇ ਤੇ ਹੋਣਗੇ। ਤੇਹਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਜਾਰਡਨ, ਬਹਿਰੀਨ ਅਤੇ ਕੁਵੈਤ ਵਿਚ ਅਮਰੀਕੀ ਫੌਜੀ ਟਿਕਾਣੇ ਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਆਦਾਬ, ਯੇ ਆਕਾਸ਼ਵਾਣੀ ਹੈ, ਖ਼ਬਰੋਂ ਕੇ ਸਾਥ ਮੈਂ ਅਰਜੁਮੰਦ ਅਲੀ ਖਾਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸ਼ਹਿਰੀਅਤ ਔਰ ਗੈਰ ਮੁਲਕੀ ਹੋਣੇ ਕਾ ਤਾਯੁਨ ਮੁਨਸਿਫਾਨਾ ਕਾਨੂੰਨੀ ਔਰ ਮੁਨਾਸਿਬ ਅਮਲ ਕੇ ਜ਼ਰੀਏ ਕੀਆ ਜਾਣਾ ਚਾਹੀਏ। ਅਦਾਲਤ ਨੇ 27 ਅਫਰਾਦ ਕੋ ਗੈਰ ਮੁਲਕੀ ਕਰਾਰ ਦੇਣੇ ਕੇ ਗੁਹਾਟੀ ਹਾਈ ਕੋਰਟ ਕੇ ਫੈਸਲੇ ਕੋ ਰੱਦ ਕਰ ਦਿਆ ਹੈ। ਅਦਾਲਤ ਆਲਿਆ ਨੇ ਰਾਮ ਜਨਮ ਭੂਮੀ ਮੰਦਿਰ ਮੇਂ ਅਤਿਆਤ ਕੀ ਮੁਬੈਨਾ ਖੁਰਦ ਬੁਰਦ ਕੀ ਤਹਿਕੀਕਾਤ ਕਰਨੇ ਵਾਲੀ SIT ਕੀ ਕਾਰਵਾਈ ਰਿਪੋਰਟ ਤਲਬ ਕੀ ਹੈ। ਸਦਰ ਜਮਹੂਰੀਆ ਦ੍ਰੌਪਦੀ ਮੁਰਮੂ ਨੇ ਤਮਿਲਨਾਡੂ ਮੇਂ ਅਮੋਨੀਆ ਗੈਸ ਕੇ ਰਿਸਾਵ ਸੇ ਮੁਤਾਸਿਰਾ ਝਾਰਖੰਡ ਕੇ ਕਾਰਕੁਨੋਂ ਕੇ ਮਾਮਲੇ ਕਾ ਨੋਟਿਸ ਲਿਆ ਹੈ ਔਰ ਫੌਰੀ ਕਾਰਵਾਈ ਕਾ ਹੁਕਮ ਦਿਆ ਹੈ। ਵਿਯਤਨਾਮ ਮੇਂ ਕਿਸ਼ਤੀ ਕੇ ਹਾਦਸੇ ਮੇਂ ਹਲਾਕ ਹੋਣੇ ਵਾਲੇ 15 ਭਾਰਤੀ ਸ਼ਹਿਰੀਓਂ ਕੇ ਜਸਦੇ ਖਾਕੀ ਆਜ ਰਾਤ ਵਿਯਤਨਾਮ ਏਅਰਲਾਈਨਸ ਕੀ ਪਰਵਾਜ਼ ਕੇ ਜ਼ਰੀਏ ਭਾਰਤ ਲਾਏ ਜਾ ਰਹੇ ਹੈਂ। ਈਰਾਨ ਨੇ ਆਪਣੇ ਫੌਜੀ ਠਿਕਾਨੋਂ ਪਰ ਅਮਰੀਕਾ ਕੇ ਹਮਲੋਂ ਕੇ ਤਨਾਜ਼ੁਰ ਮੇਂ ਜਵਾਬੀ ਕਾਰਵਾਈ ਕਰਤੇ ਹੋਏ ਉਰਦੁਨ, ਬਹਿਰੇਨ ਔਰ ਕੁਵੈਤ ਮੇਂ ਅਮਰੀਕਾ ਕੇ ਫੌਜੀ ਅੱਡੋਂ ਪਰ ਹਮਲੇ ਕੀਏ ਹੈਂ ਔਰ ਖਵਾਤੀਨ ਕ੍ਰਿਕਟ ਮੇਂ ਲਾਰਡਸ ਕੇ ਮੈਦਾਨ ਪਰ ਮੇਜ਼ਬਾਨ ਇੰਗਲੈਂਡ ਭਾਰਤ ਕੇ ਸਾਥ ਤਾਰੀਖੀ ਵਾਹਿਦ ਟੈਸਟ ਮੈਚ ਮੇਂ ਆਜ ਆਪਣੀ ਦੂਸਰੀ ਇਨਿੰਗਸ ਮੇਂ 6 ਵਿਕਟ ਪਰ 130 ਰਨ ਸੇ ਆਗੇ ਖੇਲਣਾ ਸ਼ੁਰੂ ਕਰੇਗਾ। ਅਬ ਖਬਰੇਂ ਤਫਸੀਲ ਸੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸ਼ਹਿਰੀਅਤ ਕੇ ਤਾਯੁਨ ਕਾ ਅਮਲ ਯਾ ਕਿਸੀ ਫਰਦ ਕੋ ਗੈਰ ਮੁਲਕੀ ਕਰਾਰ ਦੇਣੇ ਕੀ ਕਾਰਵਾਈ ਮੁਨਸਿਫਾਨਾ ਹੋਣੀ ਚਾਹੀਏ ਔਰ ਇਸ ਮੇਂ ਅਦਾਲਤੀ ਉਸੂਲੋਂ ਸੇ ਸਮਝੌਤਾ ਨਹੀਂ ਕੀਆ ਜਾ ਸਕਤਾ। ਅਦਾਲਤ ਆਲੀਆ ਨੇ 27 ਅਫਰਾਦ ਕੀ ਦਾਖਲ ਕਰਦਾ ਦਰਖਾਸਤੋਂ ਕੀ ਸਮਾਤ ਕਰਤੇ ਹੋਏ ਇਹ ਬਾਤ ਕਹੀ ਜਿਨ੍ਹੇ ਆਸਾਮ ਮੇਂ ਗੈਰ ਮੁਲਕੀਓਂ ਸੇ ਮੁਤਾਲਿਕ ਟ੍ਰਾਈਬੂਨਲ ਨੇ ਗੈਰ ਮੁਲਕੀ